0: जन्म 1 मार्च 1917 ਨੂੰ ਸਾਂਝੇ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਪਿੰਡ ਤਮਿਆਲ ਵਿੱਚ ਸਰਦਾਰ ਜੀਵਨ ਸਿੰਘ ਦੇ ਘਰ ਹੋਇਆ। ਦੁੱਗਲ ਨੇ ਪੰਜਾਬੀ ਆਨਰਸ ਅਤੇ MA ਅੰਗਰੇਜ਼ੀ ਤੱਕ ਦੀ ਉੱਚ ਵਿੱਦਿਆ ਪ੍ਰਾਪਤ ਕੀਤੀ। ਉਸ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਉੱਚੇ ਸਰਕਾਰੀ ਅਹੁਦਿਆਂ ਉੱਤੇ ਕੰਮ ਕੀਤਾ। ਸਨ 1965 ਵਿੱਚ ਕਰਤਾਰ ਸਿੰਘ ਦੁੱਗਲ ਨੂੰ ਉਸ ਦੇ ਕਹਾਣੀ ਸੰਗ੍ਰਹਿ ਇੱਕ ਛਿੱਟ ਚਾਨਣ ਦੀ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਕਰਤਾਰ ਸਿੰਘ ਦੁੱਗਲ ਨੂੰ ਹੋਰ ਵੀ ਅਨੇਕਾਂ ਮਾਨ ਸਨਮਾਨ ਪ੍ਰਾਪਤ ਹੋਏ। ਕਰਤਾਰ ਸਿੰਘ ਦੁੱਗਲ ਦੀ ਸਾਹਿਤ ਰਚਨਾ ਦੇ ਸਫ਼ਰ ਦੀ ਸ਼ੁਰੂਆਤ 1941 ਤੋਂ ਹੁੰਦੀ ਹੈ। ਇਹ ਉਹ ਵੇਲਾ ਸੀ ਜਦੋਂ ਉਸਦੇ ਅੰਦਰ ਪੰਜਾਬੀ ਸਾਹਿਤ ਪ੍ਰਤੀ ਸਿਰਜਣਾਤਮਕ ਸੂਝ ਪੈਦਾ ਹੋਈ। ਉਸੇ ਸਾਲ ਉਸਨੇ ਸਾਹਿਤ ਦੀਆਂ 4 ਵੱਖ ਵੱਖ ਵਿਧਾਵਾਂ ਵਿੱਚ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਨਵੀਨ ਦਿਸ਼ਾ ਪ੍ਰਦਾਨ ਕੀਤੀ। ਇਹ ਪੁਸਤਕਾਂ ਸਨ ਆਂਦਰਾ ਨਾਵਲ, ਸਵੇਰ ਸਾਰ ਕਹਾਣੀ ਸੰਗ੍ਰਹਿ, ਕੰਡੇ ਕੰਡੇ ਕਾਵਿ ਸੰਗ੍ਰਹਿ ਅਤੇ 1000 ਰੇਡੀਓ ਨਾਟਕ। 1940-41 ਤੋਂ ਪੰਜਾਬੀ ਸਾਹਿਤ ਦੀ ਸਿਰਜਣਾ ਵਿੱਚ ਜੁਟਿਆ ਕਰਤਾਰ ਸਿੰਘ ਦੁੱਗਲ ਜਦੋਂ 2012 ਵਿੱਚ ਸੰਸਾਰ ਤੋਂ ਵਿਦਾ ਲੈਂਦਾ ਹੈ ਤਾਂ ਆਧੁਨਿਕ ਕਾਲ ਦੇ ਮੁੱਢਲੇ ਦੌਰ ਤੋਂ ਉਹ 21ਵੀਂ ਸਦੀ ਅਤੇ ਉੱਤਰ ਆਧੁਨਿਕ ਦੌਰ ਦਾ ਭਾਗੀਦਾਰ ਵੀ ਅਤੇ ਸਾਖੀਕਾਰ ਵੀ ਹੋ ਨਿਬੜਦਾ ਹੈ। ਸੋ ਉਹ ਆਧੁਨਿਕਤਾ ਦੇ ਮੁੱਢ ਤੋਂ ਚਰਮ ਤੱਕ ਦਾ ਚਸ਼ਮਦੀਦ ਵੀ ਹੈ ਅਤੇ ਪੇਸ਼ਕਾਰ ਵੀ। ਜਦੋਂ ਕਰਤਾਰ ਸਿੰਘ ਦੁੱਗਲ ਨੇ ਲਿਖਣਾ ਸ਼ੁਰੂ ਕੀਤਾ ਤਾਂ ਪੰਜਾਬੀ ਸਾਹਿਤ ਚੇਤਨਾ ਸੰਕ੍ਰਾਂਤੀ ਕਾਲ ਵਿੱਚੋਂ ਲੰਘਦਿਆਂ ਪੱਛਮੀ ਵਿਗਿਆਨਕ ਚੇਤਨਾ ਅਤੇ ਪੂੰਜੀਵਾਦੀ ਸਰੋਕਾਰਾਂ ਦੇ ਦਖਲ ਨਾਲ ਪਰਿਵਰਤਿਤ ਹੋਣ ਲੱਗ ਪਈ ਸੀ। ਇਸ ਸੰਕ੍ਰਾਂਤੀ ਕਾਲ ਦੀ ਆਧੁਨਿਕ ਚੇਤਨਾ ਲਈ ਪੱਛਮੀ ਗਿਆਨ ਵਿਗਿਆਨ ਅਤੇ ਪੂੰਜੀਵਾਦੀ ਵਰਤਾਰਾ ਬੇਸ਼ੱਕ ਆਧਾਰਭੂਤ ਕਾਰਜ ਨਿਭਾਉਂਦਾ ਹੈ, ਪਰ ਇਸ ਦੇ ਅੰਤਰਗਤ ਨਿਹਿਤ ਮੱਧਕਾਲੀ ਭਾਰਤੀ ਪਦਾਰਥਵਾਦੀ ਅਤੇ ਲੌਕਿਕ ਚੇਤਨਾ ਜੋ ਕਿ ਅਧਿਆਤਮਵਾਦੀ ਆਦਰਸ਼ਵਾਦੀ ਮਹਾਂਚੇਤਨਾ ਦੇ ਸਮਾਨੰਤਰ ਚੱਲ ਰਹੀ ਸੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਆਧੁਨਿਕ ਪੰਜਾਬੀ ਗਲਪ ਦੇ ਦੂਜੇ ਦੌਰ ਅਤੇ 20ਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਕਰਤਾਰ ਸਿੰਘ ਦੁੱਗਲ ਆਪਣੀ ਰਚਨਾ ਨਾਲ ਪ੍ਰਵੇਸ਼ ਕਰਦਾ ਹੈ ਤਾਂ ਅਸਲ ਵਿੱਚ ਪੰਜਾਬੀ ਸਾਹਿਤ ਨਵੀਨ ਚੇਤਨਾ ਅਤੇ ਬਿਰਤਾਂਤਕ ਰਚਨਾ ਦ੍ਰਿਸ਼ਟੀ ਕਰਕੇ ਵਿਸ਼ੇਸ਼ ਰੂਪ ਵਿੱਚ ਪੰਜਾਬੀ ਗਲਪ ਜਗਤ ਵਿੱਚ ਆਪਣੀ ਪੈਠ ਕਾਇਮ ਕਰਦੀ ਹੈ। ਦੁੱਗਲ ਦੀ ਸਾਹਿਤ ਰਚਨਾ ਉਸ ਵੇਲੇ ਦੀ ਪਰਿਵਰਤਿਤ ਸਾਹਿਤ ਚੇਤਨਾ ਦੀ ਸੂਚਕ ਬਣਦੀ ਹੈ, ਜਿਸ ਦਾ ਆਧਾਰ ਉਸ ਕਾਲ ਵਿਸ਼ੇਸ਼ ਵਿੱਚ ਬਦਲਦੀਆਂ ਰਾਜਸੀ, ਆਰਥਿਕ, ਸਮਾਜਕ ਅਤੇ ਮਨੋਵਿਗਿਆਨਕ ਸਥਿਤੀਆਂ ਬਣਦੀਆਂ ਹਨ। ਦੁੱਗਲ ਦੀ ਸਾਹਿਤਕਾਰੀ ਉਸ ਸਮੁੱਚੇ ਵੈਸ਼ਵਿਕ ਵਰਤਾਰੇ ਦੇ ਗਿਆਨ ਵਿਗਿਆਨ ਅਤੇ ਵਿਚਾਰਧਾਰਾ ਪ੍ਰਤੀ ਚੇਤਨ ਹੈ ਜੋ ਮਾਨਵ ਜਾਤੀ ਨੂੰ ਵਧੇਰੇ ਬੁੱਧੀ, ਨਿਆਂ, ਵਿਵੇਕ ਅਤੇ ਤਰਕ ਨਾਲ ਜੋੜਦੀ ਹੈ। ਜਦੋਂ ਕਰਤਾਰ ਸਿੰਘ ਦੁੱਗਲ ਇਸ ਪੂਰੇ ਮਹਾਂਦ੍ਰਿਸ਼ ਵਿੱਚ ਪ੍ਰਗਟ ਹੁੰਦਾ ਹੈ ਤਾਂ ਯਥਾਰਥ ਪ੍ਰਤੀ ਪ੍ਰਗਤੀਵਾਦੀ ਸੋਚ ਨੂੰ ਵਧੇਰੇ ਸਾਰਥਕਤਾ ਮਿਲਦੀ ਹੈ। ਇਸ ਦੌਰਾਨ ਪੰਜਾਬੀ ਸਾਹਿਤ, ਵਿਸ਼ੇਸ਼ ਕਰਕੇ ਗਲਪ ਰਚਨਾ, ਮਨੁੱਖੀ ਜੀਵਨ ਦੇ ਬਾਰੀਕ ਅਤੇ ਸੂਖਮ ਮਨੋਭਾਵੀ ਵੇਰਵਿਆਂ ਨੂੰ ਵਿਸ਼ਾ ਬਣਾ ਕੇ ਪੇਸ਼ ਕਰਦੀ ਹੈ, ਜਿਸ ਨਾਲ ਪੰਜਾਬੀ ਸਾਹਿਤ ਵਿੱਚ ਮਾਨਵੀ ਜੀਵਨ ਦੇ ਸਮੱਗਰ ਯਥਾਰਥ ਨੂੰ ਵਧੇਰੇ ਕਲਾਤਮਕ ਰੂਪ ਵਿੱਚ ਪ੍ਰਸਤੁਤ ਕਰਨ ਵੱਲ ਰੁਚੀ ਵੱਧਦੀ ਹੈ। ਫਰਾਇਡ ਦੇ ਮਨੋਵਿਗਿਆਨ ਅਤੇ ਕਲਾ ਦੇ ਸੁਹਜਾਤਮਕ ਪੱਖ ਦਾ ਵਰਣਨ ਦੁੱਗਲ ਦੀਆਂ ਕਹਾਣੀਆਂ ਦਾ ਸਹੀ ਆਧਾਰ ਬਣਦੇ ਹਨ। ਉਹ ਗੱਲਾਂ ਜਿਨ੍ਹਾਂ ਨੂੰ ਮਨ ਦੀਆਂ ਗਹਿਰਾਈਆਂ ਤੱਕ ਮਹਿਦੂਦ ਸਮਝਿਆ ਜਾਂਦਾ ਸੀ, ਪ੍ਰਤੀਕਾਤਮਕ ਵਿਧੀ ਨਾਲ, ਸੁਹਜ ਮੂਲਕ ਢੰਗ ਨਾਲ, ਗਲਪੀ ਬਿੰਬ ਵਿੱਚ ਢਲ ਕੇ ਦੁੱਗਲ ਦੀਆਂ ਰਚਨਾਵਾਂ ਵਿੱਚ ਪੇਸ਼ ਹੋਈਆਂ। ਕਰਤਾਰ ਸਿੰਘ ਦੁੱਗਲ ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ਹੈ, ਪਰ ਸਾਹਿਤਕ ਨਿਪੁੰਨਤਾ ਪੱਖੋਂ ਵੀ ਉਸਦੀ ਕਹਾਣੀ ਕਲਾ ਕਿਸੇ ਪਾਸਿਓਂ ਘੱਟ ਨਹੀਂ। ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਵਿੱਚ ਪੇਸ਼ ਯਥਾਰਥ ਇੱਕ ਅਜਿਹੇ ਸੁਹਜਾਤਮਕ ਪੱਖ ਵਜੋਂ ਪੇਸ਼ ਹੋਇਆ ਜਿਸ ਨੂੰ ਗਲਪੀ ਯਥਾਰਥ ਦੇ ਮਾਡਲ ਵਜੋਂ ਪਛਾਣਿਆ ਜਾਣ ਲੱਗਾ। ਵਿਧਾਗਤ ਗੁਣਾਤਮਕਤਾ ਵਾਲੀ ਅਤੇ ਸੰਕੇਤਾਤਮਕ ਕਲਾਤਮਕਤਾ ਵਾਲੀ ਕਹਾਣੀ ਲਿਖ ਕੇ ਦੁੱਗਲ ਨੇ ਪੰਜਾਬੀ ਕਹਾਣੀ ਨੂੰ ਅਮੀਰ ਬਣਾ ਦਿੱਤਾ। ਉਸ ਦੀ ਕਹਾਣੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ, ਜਿਸ ਵਿੱਚ 5 ਕਹਾਣੀ ਸੰਗ੍ਰਹਿ ਮੂਲ ਅਤੇ 5 ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਹਨ। ਸਵੇਰ ਸਾਰ, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ, ਡੰਗਰ, ਕੱਚਾ ਦੁੱਧ, ਅੱਗ ਖਾਣ ਵਾਲੇ, ਨਵਾਂ ਘਰ, ਨਵਾਂ ਆਦਮੀ, ਲੜਾਈ ਨਹੀਂ, ਫੁੱਲ ਤੋੜਨਾ ਮਨਾ ਹੈ, ਕਰਾਮਾਤ, ਗੌਰਜ, ਪਾਰੇ ਮੈਰੇ, ਇੱਕ ਛਿੱਟ ਚਾਨਣ ਦੀ, ਸਭੇ ਸਾਂਝੀ ਵਾਲ ਸਦਾਇਣ, ਮਾਜ਼ਾ ਨਹੀਂ ਮੋਇਆ, ਸੁਨਾਰ ਬੰਗਲਾ, ਢੋਇਆ ਹੋਇਆ ਬੂਹਾ, ਇਕਰਾਰਾਂ ਵਾਲੀ ਰਾਤ, ਤ੍ਰਿਕਾਲਾਂ ਵੇਲੇ, ਹੰਸਾ ਆਦਮੀ, ਪੈਣਗੇ ਵੈਣ ਡੂੰਘੇ, ਭਾਬੀ ਜਾਨ, ਮੌਤ ਇੱਕ ਗੁੰਚੇ ਦੀ ਅਤੇ ਚੋਣਵੀਆਂ ਕਹਾਣੀਆਂ ਵਿੱਚੋਂ ਟੋਏ ਟਿੱਬੇ, ਸਿਲਵੱਟੇ, ਮੀਲ ਪੱਥਰ, ਤਿਲ ਛੱਟ ਮੇਰੀਆਂ ਸ੍ਰੇਸ਼ਟ ਕਹਾਣੀਆਂ ਆਦਿ ਹਨ। ਪੰਜਾਬੀ ਗਲਪ ਦੇ ਖੇਤਰ ਵਿੱਚ ਕਰਤਾਰ ਸਿੰਘ ਦੁੱਗਲ ਨੇ ਨਾਵਲ ਵੀ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਉਸ ਦੇ ਪ੍ਰਸਿੱਧ ਨਾਵਲਾਂ ਵਿੱਚ ਆਂਦਰਾਂ, ਨਹੁੰ ਅਤੇ ਮਾਸ, ਉਸ ਦੀਆਂ ਚੂੜੀਆਂ, ਇੱਕ ਦਿਲ ਵਿਕਾਊ ਹੈ, ਦਿਲ ਦਰਿਆ, ਹਾਲ ਮੁਰੀਦਾਂ ਦਾ, ਮਨ ਪਰਦੇਸੀ, ਅਬ ਨਾ ਬਸੋਂ ਇਹ ਗਾਉਂ, ਮਾਂ ਪਿਓ ਜਾਏ, ਸਰਦ ਪੁੰਨਿਆ ਦੀ ਰਾਤ, ਅੰਮੀ ਨੂੰ ਕੀ ਹੋ ਗਿਆ, ਦਰਦ ਨਾ ਜਾਣੇ ਕੋਏ, ਮੈਂ ਤੋਂ ਪ੍ਰੇਮ ਦੀਵਾਨੀ, ਫੁੱਲਾਂ ਦਾ ਸਾਥ, ਜਲ ਕੀ ਪਿਆਸ ਨਾ ਜਾਏ, ਪੁੱਤ ਸਪੁੱਤ ਕਰੇਨ ਅਤੇ ਤ੍ਰੈ ਲੜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਆਦਿ ਸ਼ਾਮਿਲ ਹਨ। ਤ੍ਰੈ ਲੜੀ ਨਾਵਲ ਦੀ ਸਿਰਜਣਾ ਨਾਲ ਦੁੱਗਲ ਨੇ ਮਹਾਂਕਾਵਕ ਨਾਵਲ ਦੀ ਪਰੰਪਰਾ ਨੂੰ ਵਿਕਸਿਤ ਕੀਤਾ ਹੈ। ਉਸ ਦੇ ਨਾਵਲਾਂ ਦਾ ਮੁੱਖ ਵਿਸ਼ਾ ਵੀ ਕਹਾਣੀ ਵਾਂਗ ਮਨੁੱਖੀ ਹੋਂਦ ਨਾਲ ਜੁੜੇ ਮਸਲਿਆਂ ਦੀ ਮਨੋ ਵਿਸ਼ਲੇਸ਼ਣੀ ਵਿਧੀ ਨਾਲ ਸੰਬੰਧਿਤ ਹੈ। ਉਸ ਦੇ ਨਾਵਲਾਂ ਵਿੱਚ ਦੇਸ਼ ਵੰਡ, ਪੁਨਰ ਵਸੇਬਾ ਅਤੇ ਸ਼ਹਿਰੀ ਜੀਵਨ ਦੇ ਭਰਵੇਂ ਦ੍ਰਿਸ਼ਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ। ਫੁੱਲਾਂ ਦਾ ਸਾਥ ਨਾਵਲ ਵਿੱਚ ਪੰਜਾਬ ਸੰਕਟ ਦਾ ਚਿਤਰਨ ਵੀ ਇਸੇ ਪਰਿਪੇਖ ਵਿੱਚ ਕੀਤਾ ਮਿਲਦਾ ਹੈ। ਮਨੋਵਿਸ਼ਲੇਸ਼ਣੀ ਰਚਨਾ ਦ੍ਰਿਸ਼ਟੀ ਕਰਕੇ ਦੁੱਗਲ ਦੀ ਰਚਨਾ ਵਿੱਚ ਕਈ ਥਾਈਂ ਕਾਮੁਕ ਚਿਤਰਨ ਦੀ ਰੁਚੀ ਨੂੰ ਵੀ ਵੇਖਿਆ ਜਾ ਸਕਦਾ ਹੈ, ਪਰ ਅਸਲ ਵਿੱਚ ਦੁੱਗਲ ਯਥਾਰਥਵਾਦੀ ਦ੍ਰਿਸ਼ਟੀ ਤੋਂ ਹੀ ਮਨੋਵਿਗਿਆਨਕ ਵਿਸ਼ਲੇਸ਼ਣ ਕਰਦਾ ਹੈ, ਇਸ ਲਈ ਮਨੁੱਖੀ ਮਨ ਦੇ ਅੰਤਰੀਵ ਸੱਚ ਨੂੰ ਪੇਸ਼ ਕਰ ਸਕਦਾ ਹੈ। ਇਸੇ ਹੀ ਦ੍ਰਿਸ਼ਟੀ ਤੋਂ ਅਸੀਂ ਕਰਤਾਰ ਸਿੰਘ ਦੁੱਗਲ ਦੇ ਨਾਟਕਾਂ ਦਾ ਵੀ ਅਧਿਐਨ ਕਰ ਸਕਦੇ ਹਾਂ। 1941 ਵਿੱਚ ਨਾਟਕ 1000 ਅਤੇ ਆਤਮਘਾਤ ਤੋਂ ਬਾਅਦ ਦੁੱਗਲ ਦੇ 8 ਹੋਰ ਨਾਟਕ ਵੱਖ ਵੱਖ ਸਮੇਂ ਵਿੱਚ ਪ੍ਰਕਾਸ਼ਿਤ ਹੋਏ। ਉਸ ਦੇ ਕੁਝ ਨਾਟਕ ਰੇਡੀਓ ਨਾਟਕਾਂ ਦੇ ਤੌਰ 'ਤੇ ਆਕਾਸ਼ਵਾਣੀ ਤੋਂ ਵੀ ਪ੍ਰਸਾਰਿਤ ਹੋਏ। ਸੰਨ 1998 ਵਿੱਚ ਕਰਤਾਰ ਸਿੰਘ ਦੁੱਗਲ ਨੇ ਆਪਣੇ ਸਾਰੇ ਨਾਟਕਾਂ ਦਾ ਸੰਕਲਨ 2 ਨਾਟਕ ਸੰਗ੍ਰਹਿਆਂ, ਦੁੱਗਲ ਦੇ ਨਾਟਕ ਭਾਗ ਪਹਿਲਾ ਅਤੇ ਦੁੱਗਲ ਦੇ ਨਾਟਕ ਭਾਗ ਦੂਜਾ ਵਿੱਚ ਕੀਤਾ। ਉਸ ਦੇ ਹੋਰ ਨਾਟਕ ਇਸ ਪ੍ਰਕਾਰ ਹਨ: ਉਹ ਗਏ ਸਾਜਣ, ਉਹ ਗਏ, 15 ਅਗਸਤ, 3 ਨਾਟਕ, ਪੁਰਾਣੀਆਂ ਬੋਤਲਾਂ, 7 ਨਾਟਕ, ਮਿੱਠਾ ਪਾਣੀ, ਕੋਹਕਣ ਅਤੇ ਇੱਕ ਅੱਖ ਇੱਕ ਨਜ਼ਰ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਕਰਤਾਰ ਸਿੰਘ ਦੁੱਗਲ ਇੱਕ ਸਰਬਾਂਗੀ ਲੇਖਕ ਹੈ। ਉਸਨੇ ਨਾਵਲ, ਨਾਟਕ, ਕਹਾਣੀ ਤੋਂ ਬਿਨਾਂ ਕਵਿਤਾ ਵਿੱਚ ਵੀ ਰਚਨਾ ਕੀਤੀ। ਉਸਨੇ 3 ਕਾਵਿ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ, ਜੋ ਇਸ ਪ੍ਰਕਾਰ ਹਨ: ਕੰਢੇ ਕੰਢੇ, ਬੰਦ ਦਰਵਾਜ਼ੇ ਅਤੇ 20ਵੀਂ ਸਦੀ। ਉਸ ਦੀ ਕਵਿਤਾ ਵਿੱਚ ਮਨੁੱਖ ਦੇ ਨਿੱਜੀ ਭਾਵਾਂ ਨੂੰ ਖਾਸ ਪੋਠੋਹਾਰੀ ਭਾਸ਼ਾਈ ਲਹਿਜ਼ੇ ਵਿੱਚ ਪੇਸ਼ ਕੀਤਾ ਗਿਆ ਹੈ। ਕਵਿਤਾ ਵਿੱਚ ਭਾਵ ਅਤੇ ਮਨੋ ਅਭਿਵਿਅਕਤੀ ਸਰੋਧੀ ਅਤੇ ਪ੍ਰਗੀਤਕ ਵਿਧੀ ਨਾਲ ਕੀਤੀ ਗਈ ਹੈ, ਜਿਸ ਨਾਲ ਕਾਵਕ ਗੁਣਾਂ ਦੀ ਪੇਸ਼ਕਾਰੀ ਕਲਾਤਮਕਤਾ ਨਾਲ ਹੋਈ ਮਿਲਦੀ ਹੈ। ਕਵਿਤਾ ਤੋਂ ਬਿਨਾਂ ਕਰਤਾਰ ਸਿੰਘ ਦੁੱਗਲ ਨੇ ਆਪਣੀ ਸਵੈ ਜੀਵਨੀ ਕਿਸ ਪੈ ਖੋਲੋ ਗੰਠੜੀ ਦੀ ਰਚਨਾ 1985 ਵਿੱਚ ਕੀਤੀ, ਜਿਸ ਵਿੱਚ ਉਸਨੇ ਆਪਣੇ ਨਿੱਜੀ ਅਤੇ ਸਾਹਿਤਕ ਜੀਵਨ ਦੇ ਵੇਰਵੇ ਗਲਪੀ ਜੁਗਤਾਂ ਦੀ ਮਦਦ ਨਾਲ ਬਿਆਨ ਕੀਤੇ। ਉਸ ਦੀ ਸਵੈ ਜੀਵਨੀ ਵੀ ਨਾਵਲ, ਨਾਟਕ ਅਤੇ ਕਹਾਣੀ ਵਾਂਗ ਉੱਤਮ ਸਾਹਿਤਕ ਗੁਣਾਂ ਨਾਲ ਭਰਪੂਰ ਹੈ। ਅਸਲ ਵਿੱਚ ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਦਾ ਇੱਕ ਅਜਿਹਾ ਸਿਰਮੌਰ ਲੇਖਕ ਹੈ, ਜਿਸਨੇ ਪੰਜਾਬੀ ਸਾਹਿਤ ਨੂੰ ਪਹਿਲੀ ਵਾਰੀ ਮਾਨਵੀ ਯਥਾਰਥ ਦੀਆਂ ਬਾਰੀਕੀਆਂ ਨਾਲ ਰੂਬਰੂ ਕਰਵਾਇਆ। ਵਿਸ਼ਵ ਵਰਤਾਰੇ ਵਿੱਚ ਉਪਜੇ ਨਵੀਨ ਗਿਆਨ ਸਦਕਾ ਮਨੁੱਖੀ ਮਨ ਦੀਆਂ ਮਨੋਵਿਗਿਆਨਕ ਗੁੰਝਲਾਂ ਅਤੇ ਪ੍ਰਵਿਰਤੀਆਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਅਤੇ ਬੜੀ ਬੇਬਾਕੀ ਨਾਲ, ਖੁੱਲ੍ਹ ਕੇ, ਕਲਾਤਮਕ ਸੂਝ ਨਾਲ ਸਾਹਿਤਕ ਬਿੰਬ ਵਿੱਚ ਢਾਲ ਕੇ ਪੇਸ਼ ਕੀਤਾ।
1: ਕਲਮ ਦੇ ਧਨੀ ਲੜੀ ਤਹਿਤ ਵਾਰਤਾ ਤੁਸੀਂ ਸੁਣ ਰਹੇ ਸੀ ਕਰਤਾਰ ਸਿੰਘ ਦੁੱਗਲ ਵਿਸ਼ੇ 'ਤੇ, ਅਤੇ ਵਾਰਤਾਕਾਰ ਸਨ ਡਾਕਟਰ ਕੁਲਦੀਪ ਕੌਰ ਪਾਵਾ। ਅਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ 'ਚ ਗਾਏ ਇਸ ਗੀਤ ਨਾਲ, ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ। ਗੀਤ ਨੂੰ ਸੰਗੀਤਬੱਧ ਕੀਤਾ ਹੈ ਸੰਗੀਤ ਸਮਰਾਟ ਚਰਨਜੀਤ ਆਹੂਜਾ ਨੇ, ਅਤੇ ਗੀਤ ਦੇ ਬੋਲ ਲਿਖੇ ਨੇ ਵਿਜੇਤਾ ਮੀ ਨੇ।

हरजीत हरमन की आवाज़ 'ਚ ਸ਼ਿੰਗਾਰਿਆ ਇਹ ਗੀਤ ਤੁਸੀਂ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਲੋਕ ਗੀਤ ਸਰਵਜੀਤ ਦੀ ਆਵਾਜ਼ 'ਚ। ਛੱਲੀਆਂ ਛੱਲੀਆਂ ਛੱਲੀਆਂ, ਵੀਰਾ ਮੈਨੂੰ ਲੈ ਚੱਲ ਵੇ, ਮੇਰੀਆਂ ਕੱਤਣ ਸਹੇਲੀਆਂ ਕੱਲੀਆਂ।

0: अभी आप सुन रहे थे प्रोग्राम एक ही फिल्म से, आकाशवाणी दिल्ली का ये इंद्रप्रस्थ चैनल है। 1:40 होने को है, कुछ ही देर में समाचार प्रसारित किए जाएंगे।
1: समाचार। नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी अज नवी दिल्ली च वियतनाम दे राष्ट्रपति तो लाम नाल गलबात कर रहे ने। तमिलनाडु विच टीवीके दे संस्थापक सी जोशो विजय दी अगुवाई च नवी सरकार बनाउण लई राजनीतिक गलबात तेज होई। असाम च मुख्यमंत्री हिम्मत बिस्वा सरमा ने अज राज्यपाल लक्ष्मण प्रसाद आचार्य नूं अपना अस्तीफा सौंपिया। सिख्या मंत्री धर्मेंद्र प्रधान ने मुख्यमंत्री दे अहुदे तों अस्तीफा ना देने बारे तृणमूल कांग्रेस मुखी ममता बैनर्जी दे बयान दी आलोचना कीती। पंजाब पुलिस मुखी ने सूबे च होए दोहरे धमाकियां लई पाकिस्तान दी ISI नूं जिम्मेवार दस्या। IPL क्रिकेट विच पंजाब किंग्स दा मुकाबला हैदराबाद च शामी 7:30 सनराइजर्स हैदराबाद नाल होवेगा। प्रधानमंत्री नरेंद्र मोदी अज नवी दिल्ली च वियतनाम दे राष्ट्रपति तो लाम नाल गलबात कर रहे ने। दोवां आगुआं वल्लों दुवल्ले संबंधां दे वख-वख पहलुआं दे नालों नाल आपसी हित दे खेतरी ते आलमी मुद्दयां ते व्यापक चर्चा करन दी उम्मीद है। भारत दे 3 दिना दौरे ते आए तो लाम दा राष्ट्रपति भवन विखे रस्मी स्वागत कीता गया। राष्ट्रपति द्रौपदी मुर्मू ते प्रधानमंत्री नरेंद्र मोदी ने उन्हां दा स्वागत कीता। इस मौके पीयूष गोयल, अश्विनी वैष्णव ते डॉ जितेंद्र सिंह समेत कई केंद्री मंत्री भी मौजूद रहे। राष्ट्रपति तोलाम ने राजघाट ते महात्मा गांधी नूं श्रद्धांजलि भी भेंट कीती। साडे पत्रकार ने दस्सिया कि प्रधानमंत्री नरेंद्र मोदी ते वियतनाम दे राष्ट्रपति दरम्यान गल्लबात तों बाद कई समझौतियां ते दस्तखत कीते जाण दी उम्मीद है। राष्ट्रपति द्रौपदी मुर्मू अज शाम राष्ट्रपति भवन विखे अपने वियतनाम दे हमरुतबा नाल मुलाकात करनगे। लोक सभा स्पीकर ओम बिरला भी मेहमान नाल मुलाकात करनगे। श्री लाम अज इंडियन कौंसल आफ वर्ल्ड अफेयर वल्लों आयोजित 56वें सप्रू हाउस भाषण नूं भी देणगे। राष्ट्रपति लाम दी इह फेरी दोवां मुल्कां दे संबंधां नूं इक व्यापक रणनीतिक भाईवाली तक उचा चुक्कण दी 10वीं वरेगंढ दे विशेष मौके नाल मेल खांदी है, जिस ते प्रधानमंत्री नरेंद्र मोदी दी 2016 च वियतनाम फेरी दौरान सहमति बनी सी। प्रधानमंत्री नरेंद्र मोदी ने मध्य प्रदेश, राजस्थान, उत्तर प्रदेश, कर्नाटक, आंध्र प्रदेश ते तेलंगाना दे 19 जिलों च रेलवे प्रोजेक्टां नूं मंत्रिमंडल दी प्रवानगी दा स्वागत कीता। एक सोशल मीडिया पोस्ट विच श्री मोदी ने कहा कि इह प्रोजेक्ट संपर्क वधाउणगे ते संचालन कुशलता विच सुधार करनगे, नाल ही देश दे बुनियादी ढांचे ते आर्थिक विकास नूं भी उत्साहित करनगे। प्रधानमंत्री ने कहा कि इह प्रोजेक्ट देश भर दे प्रमुख सैर सपाटा स्थानां तक पहुंच नूं होर बेहतर बनाउणगे। श्री मोदी ने सुप्रीम कोर्ट विच जजां दी गिनती 33 तों वधा के 37 करन दे मंत्रिमंडल दे फैसले दी वी शलाघा कीती। उन्हां कहा कि इह फैसला देश दी न्याय प्रणाली नूं मजबूत करेगा ते लोकां लई तेजी नाल न्याय यकीनी बनाएगा। चोण कमिशन ने असाम, केरल, पुडुचेरी, तमिलनाडु ते पछमी बंगाल च नवीं विधानसभावां दे गठन लई संबंधित राज्यां ते केंद्र शासित प्रदेशां दे राज्यपालां ते उपराज्यपालां नूं नोटिफिकेशन जारी कर दित्ते ने। इन्हां चार राज्यां ते केंद्र शासित प्रदेश विधानसभा चोणां दे नतीजे कल ऐलाने गए। चोण कमिशन ने पछमी बंगाल, असाम, केरल, तमिलनाडु ते पुडुचेरी च नवीं विधानसभा दे गठन लई नोटिफिकेशन जारी कीते ने। इस नाल इन्हां राज्यां विच चोण प्रक्रिया रस्मी तौर ते समाप्त हो जांदी है, जिस नाल नवीं सरकारां दे गठन दा राह पधरा हुंदा है। कमिशन ने कहा कि नतीजे ऐलाने जाण तों बाद नोटिफिकेशन जारी करना इक महत्वपूर्ण संवैधानिक कदम है। इह सरकार दे गठन दे अगले कदमां नूं स्थापित प्रक्रियावां मुताबक शुरू करन दी इजाजत दिंदा है। तमिलनाडु विच टीवीके दे संस्थापक सी जोशो विजय दी अगुवाई विच नवीं सरकार बनाउण लई राजनीतिक गलबात तेज हो गई है। तमिलनाडु विधानसभा चोणां च 108 सीटां जित के टीवीके सब तों वड्डी पार्टी वजों उभरी है। बहुमत लई 118 सीटां दी लोड़ है। राज दे राजपाल राजेंद्र विश्वनाथ अरलेकर अज दुपहर बाद केरल तों चेन्नई पहुंचणगे। नामजद मुख मंत्री सी जोशो विजय अज शाम नूं राज्यपाल नूं मिलणगे ते सरकार बनाउण दा दावा पेश करन लई पत्र सौंपणगे। तमिलनाडु विच विजय दी अगवाई वाली टीवीके सरकार नूं समर्थन देण लई पार्टियां विच गल्लबात वध रही है। कांग्रेस, जिस दे 5 विधायक ने टीवीके दा समर्थन करन दा फैसला कीता है। इह फैसला तमिलनाडु दे इंचार्ज गिरीश दी अगुवाई वाली कांग्रेस पार्टी दे विधानसभा लई चुने गए मैंबरां दी मीटिंग तों बाद लिया गया। किलियूर विधानसभा हलके तों राजेश कुमार, जो 3 बार कांग्रेसी विधायक रहे ने, नूं राज विधानसभा च कांग्रेस दा नेता चुनिया गया। पत्रकारां नाल गल्लबात करदिआं कांग्रेस दे संसद मैंबर कार्ति चिदम्बरम ने कहा कि कांग्रेस पार्टी विजय दे टीवीके दी अगुवाई वाली सरकार दा रस्मी तौर ते समर्थन करेगी। ਅਸਾਮ ਚ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਅੱਜ ਗੁਹਾਟੀ ਦੇ ਰਾਜ ਭਵਨ ਚ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੂੰ ਆਪਣਾ ਅਸਤੀਫ਼ਾ ਸੌਂਪਿਆ ਜਿਸ ਨਾਲ ਸੁਬੇ ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਐ। ਇਸ ਤੋਂ ਪਹਿਲਾਂ ਅਸਾਮ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਗੋਇਲ ਨੇ ਰਸਮੀ ਤੌਰ ਤੇ ਰਾਜਪਾਲ ਨੂੰ ਅਸਾਮ ਵਿਧਾਨ ਸਭਾ ਦੇ ਚੋਣ ਨਤੀਜੇ ਸੌਂਪੇ ਤੇ ਉਨੂਾਂ ਨੂੰ ਨਵੇਂ ਚੁਣੇ ਗਏ ਵਿਧਾਨ ਸਭਾ ਮੈਂਬਰਾਂ ਦੀ ਅਧਿਕਾਰਤ ਸੂਚੀ ਵੀ ਸੌਂਪੀ। ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਚ ਐਨਡੀਏ ਨੇ 126 ਵਿਚ 102 ਸੀਟਾਂ ਜਿੱਤ ਕੇ ਫੈਸਲਾਕੁੰਨ ਫਤਵਾ ਹਾਸਲ ਕੀਤੈ। ਬੀਜੇਪੀ 82 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਏ, ਜਦਕਿ ਇਸ ਦੇ ਸਹਿਯੋਗੀ ਬੋਡੋਲੈਂਡ ਪੀਪਲਸ ਫਰੰਟ ਤੇ ਅਸਾਮ ਗਣ ਪਰਿਸ਼ਦ ਨੇ 10-10 ਸੀਟਾਂ ਜਿੱਤੀਆਂ ਨੇ। ਕਾਂਗਰਸ ਨੇ 19 ਸੀਟਾਂ ਪ੍ਰਾਪਤ ਕੀਤੀਆਂ ਤੇ ਵਿਧਾਨ ਸਭਾ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਬਾਰੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਬਿਆਨ ਦੀ ਆਲੋਚਨਾ ਕੀਤੀ ਏ। ਸ੍ਰੀਮਤੀ ਬੈਨਰਜੀ ਨੇ ਕਿਹਾ ਕਿ ਉਹ ਰਾਜਪਾਲ ਨੂੰ ਆਪਣਾ ਅਸਤੀਫ਼ਾ ਨਹੀਂ ਸੌਂਪਣਗੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਵੱਲੋਂ ਫਤਵੇ ਨੂੰ ਰੱਦ ਕਰਨਾ ਪੱਛਮੀ ਬੰਗਾਲ ਚ ਲੋਕਤੰਤਰ ਦੇ ਕਮਜ਼ੋਰ ਹੋਣ ਦੀ ਇਕ ਮਿਸਾਲ ਏ। ਉਨੂਾਂ ਕਿਹਾ ਕਿ ਸ੍ਰੀਮਤੀ ਬੈਨਰਜੀ ਨਾ ਸਿਰਫ਼ ਫਤਵੇ ਨੂੰ ਰੱਦ ਕਰ ਰਹੇ ਨੇ ਬਲਕਿ ਚੋਣ ਕਮਿਸ਼ਨ ਤੇ ਸੁਰੱਖਿਆ ਬਲਾਂ ਦੀ ਭਰੋਸੇਯੋਗਤਾ ਨੂੰ ਵੀ ਕਮਜ਼ੋਰ ਕਰ ਰਹੇ ਨੇ ਜੋ ਕਿ ਆਜ਼ਾਦ, ਨਿਰਪੱਖ ਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਨੇ। ਪੰਜਾਬ ਚ ਕੱਲ ਰਾਤ ਜਲੰਧਰ ਵਿਚ ਭਾਰੀ ਸੁਰੱਖਿਆ ਵਾਲੇ BSF ਫਰੰਟੀਅਰ ਹੈੱਡਕੁਆਰਟਰ ਤੇ ਅੰਮ੍ਰਿਤਸਰ ਦੇ ਖਾਸਾ ਵਿਖੇ ਇਕ ਫੌਜੀ ਕੈਂਪ ਦੇ ਬਾਹਰ ਹੋਏ ਦੋਹਰੇ ਧਮਾਕੇ ਅੱਜ ਆਪਰੇਸ਼ਨ ਸਿੰਦੂਰ ਦੀ ਵਰੇਗੰਢ ਦੇ ਮੱਦੇਨਜ਼ਰ ਪਾਕਿਸਤਾਨ ਦੇ ISI ਵੱਲੋਂ ਕੀਤੇ ਗਏ ਨਾਪਾਕ ਮਨਸੂਬਿਆਂ ਦਾ ਹਿੱਸਾ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਫੌਜ ਤੇ ਹੋਰ ਸੁਰੱਖਿਆ ਅਧਿਕਾਰੀਆਂ ਨਾਲ ਅੰਮ੍ਰਿਤਸਰ ਦੇ ਖਾਸਾ ਵਿਖੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਉਨੂਾਂ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਦੋਵਾਂ ਥਾਵਾਂ ਤੇ IED ਦੀ ਵਰਤੋਂ ਕੀਤੀ ਗਈ ਏ। ਪੁਲਿਸ, ਫੌਜ ਤੇ ਹੋਰ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਜਾਰੀ ਏ।
2: ਇਸ ਇੰਸੀਡੈਂਟ ਦਾ ਹਜੇ ਕਿਸੇ ਨੇ ਕਲੇਮ ਨਹੀਂ ਕੀਤਾ ਹੈਗਾ, ਪਰ ਅਸੀਂ ਅਸਿਊਮ ਕਰਦੇ ਹਾਂ ਕਿ ਆਪਰੇਸ਼ਨ ਸਿੰਦੂਰ ਦੀ ਐਨਵਰਸਰੀ ਹੋਣ ਕਰਕੇ ਦਿਸ ਇਜ਼ ਪਾਰਟ ਆਫ ਪਾਕਿਸਤਾਨਸ ISI'ਸ ਡਿਜ਼ਾਈਨਸ ਟੂ ਕੌਜ਼ ਡਿਸਰਪਸ਼ਨਸ ਇਨ ਪੰਜਾਬ, ਤੇ ਪੰਜਾਬ ਇੱਕ ਪ੍ਰੋਕਸੀ ਵਾਰ ਲੜ ਰਿਹਾ ਹੈਗਾ ਦੇਸ਼ ਦੇ ਬਿਹਾਫ ਤੇ ਅਗੇਂਸਟ ਪਾਕਿਸਤਾਨ। ਸੋ ਇੱਕ ਸਿਨਰਜਿਕ ਤਰੀਕੇ ਨਾਲ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ। ਜਿਹੜੇ ਪਰਪੇਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕਰਾਂਗੇ। ਇਹ IED ਹੈਗੀ, ਇੱਥੇ ਮੌਕੇ ਤੇ ਸ਼ਾਰਪਨਰ ਮਿਲੇਗੀ। ਸੋ ਇਟ ਅਪੀਅਰਸ ਕਿ ਇੱਕ ਇੰਪਰੋਵਾਈਜ਼ ਡਿਵਾਈਸ ਜਿਹੜੀ ਉਹ ਅਸੈਂਬਲ ਕੀਤੀ ਗਈ, ਮੋਸਟ ਲਾਈਕਲੀ ਕਿਉਂਕਿ ਕੋਈ ਵਾਇਰਸ ਨਹੀਂ ਮਿਲਿਆ ਹੈ, ਜਾਂ ਤੇ ਟਾਈਮਡ ਐਕਸਪਲੋਜਨ ਹੈ ਜਾਂ ਰਿਮੋਟ ਤੋਂ ਕੀਤਾ ਗਿਆ ਹੈ।
1: ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਹਾਲਾਂਕਿ ਦੋਵਾਂ ਥਾਵਾਂ ਤੋਂ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਏ, ਪਰ ਇਸ ਨੇ ਨਾ ਸਿਰਫ਼ ਉਨੂਾਂ ਖੇਤਰਾਂ ਚ ਸਗੋਂ ਪੂਰੇ ਸੂਬੇ ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਵੱਲੋਂ ਇਨ੍ਹਾਂ ਧਮਾਕਿਆਂ ਬਾਰੇ ਪੁੱਛੇ ਜਾਣ ਤੇ ਧਮਾਕਿਆਂ ਨੂੰ ਮਾਮੂਲੀ ਦਸਿਆ ਤੇ ਵੋਟਾਂ ਪ੍ਰਾਪਤ ਕਰਨ ਲਈ ਲੋਕਾਂ ਵਿਚ ਹਿੰਸਾ ਤੇ ਡਰ ਫੈਲਾਉਣ ਵਾਸਤੇ BJP ਨੂੰ ਜ਼ਿੰਮੇਵਾਰ ਠਹਿਰਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਇਹ ਯਾਤਰਾ ਗੁਰੂ ਰਵਿਦਾਸ ਚੌਂਕ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਵੱਲੋਂ ਖਾਸ ਅਜਲਾਸ ਦੌਰਾਨ ਸੂਬੇ 'ਚ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਸਖ਼ਤ ਸਜ਼ਾਵਾਂ ਦੇ ਪ੍ਰਬੰਧ ਲਈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਪਾਸ ਹੋਣ ਮਗਰੋਂ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਸਿਆ ਕਿ ਇਹ ਯਾਤਰਾ ਰੂਪਨਗਰ ਤੋਂ ਹੁੰਦੀ ਹੋਈ ਪੰਜਾਬ ਦੇ ਮੁੱਖ ਧਾਰਮਿਕ ਅਸਥਾਨਾਂ ਤੱਕ ਪਹੁੰਚੇਗੀ। ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ, ਦਮਦਮਾ ਸਾਹਿਬ, ਮਸਤੁਆਣਾ ਸਾਹਿਬ, ਦੁੱਖ ਨਿਵਾਰਨ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਜਾਵੇਗੀ। 4 ਦਿਨਾਂ ਦੀ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਿਹਗੜ੍ਹ ਸਾਹਿਬ ਚ ਕੀਤੀ ਜਾਵੇਗੀ। ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਦਾ ਖੰਡਨ ਕੀਤੈ, ਜਿਸ ਵਿਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੂੰ ਇਹ ਦਾਅਵਾ ਕਰਦਿਆਂ ਦਿਖਾਇਆ ਗਿਆ ਕਿ ਪਾਕਿਸਤਾਨ ਨੇ ਪਿਛਲੇ ਸਾਲ 10 ਮਈ ਨੂੰ ਭਾਰਤੀ ਸਿਸਟਮ ਨੂੰ ਜਾਮ ਕਰ ਦਿੱਤਾ ਸੀ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਸਪਸ਼ਟ ਕੀਤੈ ਕਿ ਇਹ ਵੀਡੀਓ ਇਕ ਆਰਟੀਫਿਸ਼ਲ ਇੰਟੈਲੀਜੈਂਸ ਵੱਲੋਂ ਤਿਆਰ ਕੀਤਾ ਗਿਆ ਡੀਪ ਫੇਕ ਹੈ ਅਤੇ ਪਾਕਿਸਤਾਨ ਪ੍ਰਚਾਰ ਖਾਤਿਆਂ ਰਾਹੀਂ ਗਲਤ ਜਾਣਕਾਰੀ ਫੈਲਾਉਣ ਵਾਸਤੇ ਇਸ ਨੂੰ ਪ੍ਰਸਾਰਿਤ ਕੀਤਾ ਜਾ ਰਿਹੈ। ਇਕਾਈ ਨੇ ਨਾਗਰਿਕਾਂ ਨੂੰ ਅਜਿਹੇ ਵੀਡੀਓਜ਼ ਦੇ ਝਾਂਸੇ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਅਮਰੀਕਾ ਵਿਚ ਭਾਰਤੀ ਮੂਲ ਦੇ ਰਿਪਬਲਿਕਨ ਨੇਤਾ ਵਿਵੇਕ ਰਾਮਸਵਾਮੀ ਨੇ ਓਹੀਓ ਦੇ ਗਵਰਨਰ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ। ਰਾਮਸਵਾਮੀ ਨੂੰ 87% ਵੋਟਾਂ ਮਿਲੀਆਂ ਨੇ। ਉਨੂਾਂ ਨੇ ਕੇਸ਼ੀ ਪੁੱਚ ਨੂੰ ਹਰਾਇਆ। ਉਨੂਾਂ ਦਾ ਸਾਹਮਣਾ ਇਸ ਸਾਲ ਨਵੰਬਰ ਚ ਡੈਮੋਕਰੇਟ ਐਮੀ ਐਕਟਨ ਨਾਲ ਹੋਵੇਗਾ। ਜੇਕਰ ਉਹ ਚੁਣੇ ਜਾਂਦੇ ਨੇ ਤਾਂ ਉਹ ਲੂਸੀਆਨਾ ਚ ਬੌਬੀ ਜਿੰਦਲ ਤੇ ਦੱਖਣੀ ਕੈਰੋਲੀਨਾ ਵਿਚ ਨਿੱਕੀ ਹੇਲੀ ਤੋਂ ਬਾਅਦ ਅਮਰੀਕਾ ਵਿਚ ਤੀਜੇ ਭਾਰਤੀ ਗਵਰਨਰ ਬਣ ਸਕਦੇ ਨੇ। IPL ਕ੍ਰਿਕਟ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਹੈਦਰਾਬਾਦ ਚ ਸ਼ਾਮੀ 7:30 ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਚ ਵੀਅਤਨਾਮ ਦੇ ਰਾਸ਼ਟਰਪਤੀ ਤੋਲਾਮ ਨਾਲ ਗੱਲਬਾਤ ਕਰ ਰਹੇ ਨੇ। ਤਾਮਿਲਨਾਡੂ ਚ DVK ਦੇ ਸੰਸਥਾਪਕ ਸੀ ਜੋਸਫ਼ ਵਿਜੇ ਦੀ ਅਗਵਾਈ ਚ ਨਵੀਂ ਸਰਕਾਰ ਬਣਾਉਣ ਲਈ ਰਾਜਨੀਤਿਕ ਗੱਲਬਾਤ ਤੇਜ਼ ਹੋਈ। ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਬਾਰੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਬਿਆਨ ਦੀ ਆਲੋਚਨਾ ਕੀਤੀ। ਪੰਜਾਬ ਪੁਲਿਸ ਮੁਖੀ ਨੇ ਸੂਬੇ 'ਚ ਹੋਏ ਦੋਹਰੇ ਧਮਾਕਿਆਂ ਲਈ ਪਾਕਿਸਤਾਨ ਦੀ ISI ਨੂੰ ਜ਼ਿੰਮੇਵਾਰ ਦਸਿਆ ਤੇ IPL ਕ੍ਰਿਕਟ ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਹੈਦਰਾਬਾਦ 'ਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ,
3: आदाब, ये आकाशवाणी है। खबरों के साथ मैं फैसल खान। वज़ीर-ए-आज़म नरेंद्र मोदी ने नई दिल्ली में वियतनाम के सदर के साथ बातचीत कर रहे हैं। कई मुफाहमत नामों पर दस्तखत किए गए। असेंबली इंतखाबात के नतीजों के बाद 4 रियासतों और मरकज के जेर इंतजाम एक इलाके में हुकूमत की तश्कील के लिए सरगर्मियां तेज हो गई हैं। तमिलनाडु में टीवी के आज शाम हुकूमत तश्कील देने का दावा पेश करेगी। आसाम के वजीर आला हेमंत बिस्वा शर्मा ने 15वीं रियासती असम्बली को तहलील किए जाने के बाद अपना इस्तीफा सौंपा। भारतीय मौसमियात महकमे ने आज शाम आसाम, बिहार, केरलम, तमिलनाडु और पुडुचेरी में शदीद